0: ਇਸ਼ੂ ਕੀਟਾਂ ਨੇ ਪੌਦੇ ਇਸ਼ੂ ਦੂਰ ਰੱਖਿਓ ਜਾ ਸਕੇ। ਜੇ ਆਪਾਂ ਨਿੰਮ ਦੇ ਸੁੱਕੇ ਪੱਤਾਂ ਨੇ ਭੰਡਾਰਿਤ ਅਨਾਜ ਮੈਂ ਰੱਖ ਦਿਆਂ ਤੋ ਗੇਹੂੰ ਕੀ ਇਲੀ ਹੈ, ਖਪਰੋ ਹੈ, ਭਰੰਗ ਹੈ, ਇਸ਼ਕ ਕੀਟਾ ਚੁੰਬਾਂ ਛੂੰ ਬਚਾਇਓ ਜਾ ਸਕੇ। ਤੋ ਇਹ ਤਰੀਕੇ ਛੂੰ ਨਿੰਮ ਗੋ ਆਪਣੇ ਜੀਵਨ ਮੈਂ ਬੜੋ ਮਹੱਤਵ ਹੈ ਔਰ ਵਿਸ਼ੇਸ਼ ਤੌਰ ਜੈਵਿਕ ਖੇਤੀ ਕੇ ਮਾਂ ਵੀ ਇੰਗੋ ਬੜੋ ਮਹੱਤਵ ਹੈ। ਤੋ ਆਪਾਂ ਨੇ ਨਿੰਮ ਕੀ ਸਾਰ ਸੰਭਾਲ ਕਰਨੀ ਚਾਹੀਏ ਔਰ ਇੰਗਾ ਜਿੱਤਾ ਵੀ ਔਸਤੀ ਗੁਣ ਹੈ ਬਾਂਛੂ ਆਪਾਂ ਨੇ ਆਪਣੇ ਜੀਵਨ ਵਾਂਗੂ ਉਪਯੋਗ ਹੈ ਜੇਕੋ ਕਰਨਾ ਚਾਹੀਏ। ਤੋ ਆਪ ਹੂੰ ਖੇਤ ਕਰਨੀ ਚਾਲੂ। ਰਾਮ ਰਾਮ ਸਾ, ਰਾਮ ਰਾਮ।
1: ਆਪ ਸੁਣ ਰਹੇ ਥੇ ਕਾਰਜਕ੍ਰਮ ਖੇਤੀਹਾਰਾਂ ਵਾਸਤੇ। ਜਾਣਕਾਰੀ ਕਾ ਵਿਸ਼ਾ ਥਾ ਕ੍ਰਿਸ਼ੀ ਮੇਂ ਨੀਮ ਕਾ ਮਹੱਤਵ। ਸ਼੍ਰੋਤਾਓ ਆਈਏ ਸੁਣਤੇ ਹੈ ਯੇ ਲੋਕ ਭਜਨ।

0: ए ऑल इंडिया रेडियो दास सराई की प्रोग्राम है। तुहाडे किते अज दा प्रोग्राम घेन के मैं हाजर हाँ हरजीत कौर। सुनन आलियो अज दे प्रोग्राम विच मैं घेन के आई हाँ उषा रानी दी हिक लोक कहानी सत शहजादे ते वन सुवन्ने सराइकी गीत। ते वाला प्रोग्राम दी शुरुआत करें दे हाँ उषा रानी दी कहानी नाल। ए पेश करें दे पए ने कहानी सत शहजादे।
1: ਬਹੁ ਅਰਸੇ ਪਹਿਲੇ ਇੱਕ ਬਾਦਸ਼ਾਹ ਆਈ, ਹੁੰਦੇ ਸੱਤ ਪੁੱਤਰ ਤੇ ਇੱਕ ਧੀ ਹਨ, ਜਿਹਦਾ ਨਾਂ ਅਲਿੰਜਾ ਆਈ। ਅੱਠੋਂ ਦੇ ਅੱਠ ਬਾਲ ਜਿਹੜੇ ਹਨ ਬੜੇ ਕਿਲੇ ਵਿੱਚ ਖੁਸ਼ ਰਹਿੰਦੇ ਹਨ, ਨਿਹਾਲ ਰਹਿੰਦੇ ਹਨ। ਕੰਮੀ ਆਈ ਤਾਂ ਸਿਰਫ ਉਹਨਾਂ ਕੋਲ ਆਪਣੀ ਮਾਂ ਦੀ, ਯਾਨੀ ਕਿ ਕੁਝ ਸਾਲ ਪਹਿਲਾਂ ਉਹਨਾਂ ਦੀ ਮਾਂ ਗੁਜ਼ਰ ਗਈ। ਬਾਦਸ਼ਾਹ ਕੋਈ ਇਹ ਗੱਲ ਹਮੇਸ਼ਾ ਖਾਂਦੀ ਰਹਿ ਵੈਂਦੀ ਆਈ, ਹੀ ਕਰਕੇ ਬਾਦਸ਼ਾਹ ਨੇ ਆਪਣੇ ਬਾਲਾਂ ਦੀ ਖੁਸ਼ੀ ਵਾਸਤੇ ਦੂਜੀ ਸ਼ਾਦੀ ਕਰਨ ਦਾ ਫੈਸਲਾ ਕੀਤਾ। ਮਹਿਲ ਵਿੱਚ ਢੋਲ ਵਾਜੇ ਵੱਜਣ ਲੱਗ ਗਏ। ਬਾਦਸ਼ਾਹ ਨੇ ਦੂਜੀ ਸ਼ਾਦੀ ਕਰ ਦਿੱਤੀ। ਆਉਣ ਵਾਲੀ ਮਲਿਕਾ ਬਾਲਾਂ ਕੋ ਪਿਆਰ ਦੇ ਸੀ ਅਤੇ ਉਹਨਾਂ ਕੋ ਕਮੀ ਮਾਂ ਦੀ ਮਹਿਸੂਸ ਨਾ ਥੀ ਸੀ, ਪਰ ਨਵੀਂ ਮਲਿਕਾ ਨੇ ਬਾਲਾਂ ਵਾਸਤੇ ਇੱਕ ਕਹਿਰ ਬਣ ਕੇ ਆਈ। ਉਹ ਤਾਂ ਬਾਲਾਂ 'ਤੇ ਜ਼ੁਲਮ ਕਰਨ ਲੱਗ ਪਈ, ਅਲਾਨਾ ਕੰਮ ਕਰੋ, ਫਲਾਣਾ ਕੰਮ ਕਰੋ, ਮਹਿਲ ਦੇ ਸਾਰੇ ਛੋਟੇ ਵੱਡੇ ਕੰਮ ਬਾਲਾਂ ਕੋਲ ਕਰਵਾਵੇ। ਇੱਕ ਦਿਨ ਨਵੀਂ ਮਲਿਕਾ ਨੇ ਇੱਕ ਚਾਲ ਚੱਲੀ, ਅਲਿੰਜਾ ਕੋ ਇੱਕ ਕਿਸਾਨ ਦੇ ਹੁਣ ਦੀ ਘੋੜਾ ਗੱਡੀ ਦੇ ਵਿੱਚ ਮਿਲਾ ਕੇ ਬਹੁਤ ਦੂਰ ਭੇਜ ਦਿੱਤਾ ਅਤੇ ਸੱਤ ਸ਼ਹਿਜ਼ਾਦਿਆਂ ਦੇ ਖਿਲਾਫ਼ ਬਾਦਸ਼ਾਹ ਦੇ ਕੰਨ ਭਰ ਦਿੱਤੇ। ਬਾਦਸ਼ਾਹ ਵੀ ਰਾਣੀ ਦੇ ਬਹਿਕਾਵੇ ਵਿੱਚ ਆ ਕੇ ਬਾਲਾਂ ਨੂੰ ਕਿਲ੍ਹਾ ਛੋੜਨ ਦਾ ਹੁਕਮ ਜਾਰੀ ਕਰ ਦਿੱਤਾ। ਹੀ ਗੱਲ ਦਾ ਫਾਇਦਾ ਚੈਂਦੇ ਵੇ ਮਲਿਕਾ ਨੇ ਜਾਦੂ ਕਰਕੇ ਮੰਤਰ ਪੜਿਆ ਕਿ ਤੁਸਾਂ ਬਦਸੂਰਤ ਬਣ ਕੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਉੱਡ ਬਣੋ। ਉਹ ਸ਼ਹਿਜ਼ਾਦੇ ਡਾਢੇ ਮਾਸੂਮ ਅਤੇ ਸੱਚੇ ਦਿਲ ਦੇ ਹਨ। ਮਲਿਕਾ ਦਾ ਜਾਦੂ ਕੋਈ ਅਸਰ ਨਾ ਕੀਤਾ। ਉਹ ਬਦਸੂਰਤ ਪਰਿੰਦੇ ਦੀ ਬਜਾਏ ਖੂਬਸੂਰਤ ਹੰਸ ਬਣ ਕੇ ਕਿਲ੍ਹੇ ਤੋਂ ਬਾਹਰ ਨਿਕਲ ਗਏ। ਅਲਿੰਜਾ ਜਿੱਥਾਂ ਰਹਿੰਦੀ ਆਈ ਉੱਥਾਂ ਉਹ ਖੁਸ਼ਗਵਾਰ ਰਹਿੰਦੀ ਆਈ, ਪਰ ਵਿਰਾਵਾਂ ਵਾਸਤੇ ਸਿੱਕਦੀ ਰਹਿੰਦੀ ਆਈ। ਜਿਹੜੇ ਵੇਲੇ ਅਲਿੰਜਾ 15 ਸਾਲਾਂ ਦੀ ਥਈ, ਹੁਣ ਕੁ ਕਿਲ੍ਹੇ ਵਿੱਚ ਆਉਣ 'ਤੇ ਬਾਦਸ਼ਾਹ ਨਾਲ ਮਿਲਣ ਦੀ ਇਜਾਜ਼ਤ ਮਿਲੀ। ਖੂਬਸੂਰਤ ਜਵਾਨ ਡਾਢੀ ਸੋਹਣੀ ਅਲਿੰਜਾ ਜਿਹੜੇ ਵੇਲੇ ਕਿਲ੍ਹੇ ਵਿੱਚ ਪਹੁੰਚੀ, ਹੁਣ ਕੁ ਦੇਖ ਕੇ ਮਲਿਕਾ ਸੜ ਬੁੱਝ ਗਈ। ਹੁਣ ਦੇ ਕੋਲ ਖੂਬਸੂਰਤੀ ਬਰਦਾਸ਼ਤ ਨਾ ਥਈ। ਮਲਿਕਾ ਨੇ ਸੋਚਿਆ ਕਿਵੇਂ ਹੋਵੇ, ਹੀ ਕੋ ਬਦਸੂਰਤ ਬਣਾ ਦੇਵਾਂ, ਹੀ ਕੋ ਤਾਂ ਪਿਓ ਕੋਲ ਘਿਣ ਬਣ।

0: ਕੁਆ ਦੇ, ਮੈਂ ਹੀ ਇਲਾਕੇ ਦਾ ਤੇ ਰਾਜਕੁਮਾਰ ਹਾਂ, ਤੂੰ ਇੱਥਾਂ ਕਿਆ ਕਰਨ ਦੀ ਪਈ? ਤੂੰ ਤਾਂ ਇੱਥਾਂ ਮਹਿਫੂਜ਼ ਕੋਈ ਨਹੀਂ, ਚੱਲ ਮੇਰੇ ਨਾਲ ਮਹਿਲ ਵਿੱਚ, ਉੱਥਾਂ ਚੱਲ ਕੇ ਰਹਿ, ਤੂੰ ਉੱਥਾਂ ਮਹਿਫੂਜ਼ 'ਚ ਰਹਿ ਸੇ। ਅਲਿੰਜਾ ਕੋਲੋਂ ਕੋਈ ਚਾਰਾ ਕੋਈ ਨਾ ਸੀ, ਕਿਉਂਕਿ ਹੁਣੇ ਬੋਲਣਾ ਜੋ ਨਾ ਹੈ। ਉਹ ਘੋੜੇ 'ਤੇ ਬਹਿ ਗਈ, ਰਾਜਕੁਮਾਰ ਨੇ ਹੁਕਮ ਮਹਿਲ ਵਿੱਚ ਪਹੁੰਚਾ ਦਿੱਤਾ। ਅਲਿੰਜਾ ਮਹਿਲ ਵਿੱਚ ਖੁਸ਼ ਕੋਈ ਨਾ ਆਈ, ਆਪਣੇ ਬਿਰਾਵਾਂ ਕੋ ਯਾਦ ਕਰੇ ਤੇ ਰੋਵੇ। ਹੁਕਮ ਦੇ ਕੇ ਰਾਜਕੁਮਾਰ ਨੇ ਸੋਚਿਆ ਉਹ ਪੱਤਰੇ, ਉਹ ਗੋਂਦ ਜਰਾ ਕੁਝ ਬਣੇਂਦੀ ਪਈ ਹੁੰਦੇ ਅੱਗੋਂ ਆਣ ਕੇ ਰੱਖਿਆ, ਸ਼ਾਇਦ ਹਿੰਦੇ ਨਾਲ ਇਹ ਖੁਸ਼ ਰਹੇ। ਅਲਿੰਜਾ ਦੇ ਅੱਗੋਂ ਪੱਤਰੇ ਆਉਂਦੇ ਹੀ ਉਹ ਖੁਸ਼ ਸੀ ਗਈ। ਅਲਿੰਜਾ ਹੁਣ ਖੁਸ਼ੀ ਨਾਲ ਸਮਾਵੇ ਨਾ ਹੁਣੇ ਕੋਟ ਬਣਾਵਣ ਸ਼ੁਰੂ ਕਰ ਦਿੱਤੇ। 6 ਕੋਟ ਬਣ ਗਏ। 7ਵੇਂ ਕੋਟ ਵਾਸਤੇ ਪੱਤਰਾਂ ਦੀ ਕਮੀ ਥੀ ਗਈ। ਮਹਿਲ ਵਿੱਚ ਵੀ ਕੰਡਿਆਂ ਦਾ ਦਰਖਤ ਸੀ। ਹੁਣ ਇਹ ਸੋਚਿਆ ਕਿ ਮਹਿਲ ਤੋਂ ਬਾਹਰ ਵੰਜਣ ਦੀ ਬਜਾਏ ਮਹਿਲ ਦੇ ਬਾਗ ਵਿੱਚੋਂ ਹੀ ਪੱਤਰੇ ਤੋੜ ਗਿਣ ਸਾਂ। ਜਿਵੇਂ ਰਾਤ ਕੋ ਅਲਿੰਜਾ ਬਾਗ ਵਿੱਚ ਪੱਤਰੇ ਤੋੜਨ ਗਈ ਤੇ ਪਹਿਰਾਦਾਰਾਂ ਨੇ ਅਲਿੰਜਾ ਕੋ ਘੇਰ ਦਿੱਤਾ। ਪੁੱਛਣ ਲੱਗੇ, ਇਹ ਤੂੰ ਕਿਆ ਕਰੇਂਦੀ ਪਈ? ਤੂੰ ਕਿਹੜੇ ਮਕਸਦ ਵਿੱਚ ਪੱਤਰੇ ਤੋੜੇਂਦੀ ਪਈ? ਤੂੰ ਕਿਆ ਕੋਈ ਜਾਦੂਗਰ ਨਹੀਂ ਹੈ? ਕਿਆ ਕੋਈ ਮਾਇਆ ਕਰੇਂਦੀ ਪਈ? ਇਹ ਪੱਤਰੇ ਤੇ ਜਾਦੂ ਵਾਸਤੇ ਇਸਤੇਮਾਲ ਥੀਂਦਨ। ਯਕੀਨਨ ਤੂੰ ਜਾਦੂਗਰ ਨਹੀਂ ਹੈ। ਰਾਜਕੁਮਾਰ ਕੋ ਤਾਂ ਵਿਸ਼ਵਾਸ ਨਾ ਆਵੇ। ਦੂਜੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। 4 ਕਾਜ਼ੀਆਂ ਨੇ ਅਲਿੰਜਾ ਕੋ ਕਸੂਰਵਾਰ ਸਾਬਤ ਕਰਕੇ ਫਾਂਸੀ ਦਾ ਹੁਕਮ ਦਿੱਤਾ ਅਤੇ ਕੋਠੜੀ ਵਿੱਚ ਬੰਦ ਕਰ ਦਿੱਤਾ। ਅਲਿੰਜਾ ਸੋਚੇ, ਇਹ ਹੁੰਦੀ ਆਖਰੀ ਰਾਤ ਹੈ। ਇਤਨੇ ਵਿੱਚ ਇੱਕ ਪਹਿਰੇਦਾਰ ਨੇ ਸਾਰੇ ਕੋਟ ਮੋਮ ਕੱਢ ਕੇ ਉਹਦੇ ਅੱਗੋਂ ਰੱਖ ਦਿੱਤੇ। ਹਿੰਦੇ ਨਾਲ ਹੀ ਕੋਈ ਖੁਸ਼ੀ ਮਿਲੇ। ਹੁਣ ਆਖਰੀ ਕੋਟ ਵਾਸਤੇ ਕੁਝ ਪੱਤਰੇ ਵੀ ਲੋੜ ਹੈ। ਅਲਿੰਜਾ ਨੇ ਡਿੱਠਾ ਚੂਹਾ ਹੁੰਦੀ ਉਵੇਂ ਹੀ ਮਦਦ ਕਰੇਂਦਾ ਪਏ। ਉਹ ਆਪਣਾ ਪੱਤੇ ਚਾਹ ਚਾਹ ਕੇ ਭੱਜ ਭੱਜ ਕੇ ਅਲਿੰਜਾ ਕੋ ਦੇਵਣ ਵਾਸਤੇ ਆਉਂਦਾ ਪਏ। ਹੁਣ ਇਹ ਆਖਰੀ ਕੋਟ ਵੀ ਪੂਰਾ ਕਰ ਦਿੱਤਾ। ਸਵੇਰੇ ਅਲਿੰਜਾ ਕੋ ਇੱਕ ਘੋੜਾ ਗੱਡੀ ਵਿੱਚ ਬਿਲਾ ਕੇ ਫਾਂਸੀ ਜਿੱਥਾ ਦੇਵਣੀ ਆਈ ਉੱਥੇ ਹੀ ਗਿਣ ਵਾਸਤੇ ਆ ਗਈ। ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਥੀ ਗਈ ਹੀ। ਦਰਮਿਆਨ ਆਸਮਾਨ ਤੋਂ ਕੁਝ ਆਵਾਜ਼ਾਂ ਵੀ ਆਵਣ ਲੱਗ ਗਿਆ। ਉਹ 7 ਹੰਸ ਹਨ, ਉਹਨਾਂ ਨੇ ਘੋੜੀ ਗਾੜੀ ਨੂੰ ਗੇਰ ਗਿੱਧਾ। ਅਲਿੰਜਾ ਨੇ ਡਿੱਠਾ ਇਹ ਤਾਂ ਮੇਰੇ ਬਿਰਾ ਹਨ। ਉਹ ਆਪਣਾ ਆਖਰੀ ਕੋਟ ਵੀ ਪੂਰਾ ਕਰੇਂਦੀ ਰਹੀ। ਹੁਣ ਇਹ ਡਿੱਠਾ ਮੇਰੇ ਬਿਰਾਵਾਂ ਨੇ ਗੱਡੀ ਨੂੰ ਘੇਰ ਗਿੱਧੇ। ਹੁਣ ਇੱਕ ਇੱਕ ਕੋਟ ਕਰਕੇ ਆਪਣੇ ਬਿਰਾਵਾਂ 'ਤੇ ਪਾਉਣ ਸ਼ੁਰੂ ਕਰ ਦਿੱਤੇ। ਕੋਟ ਪੈਂਦੇ ਹੀ 7 ਹੰਸ ਸੋਹਣੇ ਸ਼ਹਿਜ਼ਾਦੇ ਵਿੱਚ ਤਬਦੀਲ ਸੀ ਗਏ। ਇਹ ਦੇਖ ਕੇ ਸਾਰੇ ਹੈਰਾਨ ਸੀ ਗਏ। 7 ਸ਼ਹਿਜ਼ਾਦਿਆਂ ਨੇ ਅਲਿੰਜਾ ਸਾਰੀ ਭੇੜੇ ਅਲਿੰਜਾ ਨੇ ਵੀ ਅਲੈਂਦੇ ਵੇ ਆਖਿਆ ਕਿ ਮੈਂ ਹਾਲੀ ਤੱਕ ਚੁੱਪ ਕਿਉਂ ਹਾਂ? ਇਹ ਕੋਈ ਜਾਦੂਗਰ ਨਹੀਂ ਕੋਈ ਨਾ ਹਮ ਮੈਂ, ਬਲਕਿ ਆਪਣੇ ਬਿਰਾਵਾਂ ਕੋ ਆਜ਼ਾਦ ਕਰਨ ਵਾਸਤੇ ਇਹ ਸਭ ਕਰੇਂਦੀ ਪਈ ਹਾਂ। ਅਲਿੰਜਾ ਨੇ ਕਹਾਣੀ ਰਾਜਕੁਮਾਰ ਕੋ ਵੀ ਦੱਸੀ। ਰਾਜਕੁਮਾਰ ਇਹ ਗੱਲ ਸੁਣ ਕੇ ਬਹੁਤ ਸ਼ਰਮਿੰਦਾ ਥਿਆ। ਹੁਣ ਇਹ ਆਪਣੇ ਪਿਆਰ ਦਾ ਵਾਸਤਾ ਦਿੰਦੇ ਵੇ ਅਲਿੰਜਾ ਦਾ ਹੱਥ ਸ਼ਾਦੀ ਵਾਸਤੇ ਮੰਗਦਾ। ਕਿਲ੍ਹੇ ਵਿੱਚ ਸਾਰੇ ਸ਼ਾਦੀ ਦੀ ਖਬਰ ਸੁਣ ਕੇ ਬਹੁਤ ਖੁਸ਼ ਹਨ। ਆਲੀਸ਼ਾਨ ਸ਼ਾਦੀ ਵਿੱਚ 7 ਬਿਰਾ ਸ਼ਾਮਿਲ ਹਨ। ਬਾਦਸ਼ਾਹ ਯਾਨੀ ਅਲਿੰਜਾ ਦਾ ਜਿਹੜਾ ਪਿਓ ਹੈ ਬਾਦਸ਼ਾਹ, ਉਹ ਮਲਿਕਾ ਦੀ ਸਾਰੀ ਅਸਲੀਅਤ ਦਾ ਪਤਾ ਲੱਗ ਗਿਆ। ਹੁਣ ਇਹ ਮਲਿਕਾ ਦੇ ਜਾਦੂ ਨੇ ਬਾਲਾਂ 'ਤੇ ਕਬਜ਼ਾ ਕਰ ਰੱਖਿਆ ਸੀ। ਉਹ ਡਾਢਾ ਪਛਤਾਇਆ। ਹੁਣ ਕੋ ਉਮਰ ਭਰ ਕੈਦ ਦੀ ਸਜ਼ਾ ਥੀ ਗਈ। ਇਤਨੇ ਬਾਦਸ਼ਾਹ ਜਾਦੂਗਰਨੀ ਤੋਂ ਆਜ਼ਾਦ ਥੀ ਕੇ ਆਪਣੇ ਸਾਰੇ ਬਾਲਾਂ ਨਾਲ ਆਪਣੇ ਮਹਿਲ ਵਿੱਚ ਖੁਸ਼ੀ ਖੁਸ਼ੀ ਰਾਵਣ ਲੱਗ ਗਿਆ।
1: 7 ਸ਼ਹਿਜ਼ਾਦੇ। ਹੁਣੇ ਤੁਸਾਂ ਊਸ਼ਾ ਰਾਣੀ ਦੀ ਇਹ ਕਹਾਣੀ ਸੁਣਦੇ ਪਏ ਹੋਵੇ। ਭੈਣੋ ਭਰਾਵੋ, ਤੁਹਾਕੂ ਇਹ ਕਹਾਣੀ ਕਿੰਜ ਦੀ ਲੱਗੀ? ਸਾਕੋ ਖੱਤ ਲਿਖ ਕੇ ਭੇਜਣਾ। ਤੇ ਹੁਣ ਸਰਾਇਕੀਆਂ ਦਾ ਤਾਂ ਸੁਭਾ ਏ ਨੱਚਣ ਗਾਵਣ ਦਾ, ਤੇ ਚਸ ਗਿੰਨੋ ਗੀਤਾਂ ਦੀ। ਮੈਂ ਤਪਦੀਆਂ ਗਲੀਆਂ ਵਿੱਚ ਫਿਰਦਾ, ਦੀਦਾਰ ਤੇਰਾ ਦਰਕਾਰ ਵੇ ਤੂੰ, ਦੁਨੀਆਂ ਦੀ ਨਾ ਕੋਈ ਨਾ ਲੋੜ ਮਾਹੀ, ਹਿੱਕ ਤੇਰਾ ਚਾਹੀਦਾ ਪਿਆਰ ਮੇਕੂ। ਇਹ ਸ਼ੁਰੂਆਤੀ ਸ਼ੇਰੇ ਗੀਤਾ ਤੇ ਗੀਤੇ ਤੇਰੇ ਇਸ਼ਕ ਨੇ ਸਾਂਵਲ ਯਾਰ ਮਸਤ ਮਲੰਗ ਕੀਤਾ।

ਗੀਤ ਤੋਂ ਬਾਅਦ ਹੁਣ ਇੱਕ ਗੀਤ ਮੈਂ ਤੁਹਾਕੂ ਸੁਣਵੈਂਦੀ ਹਾਂ ਮਹਿਕ ਮਲਿਕ ਦੀ ਆਵਾਜ਼ ਵਿੱਚ। ਕਦੀ ਯਾਰ ਹੁੰਦਾ ਸੀ ਸਾਡਾ, ਕਦੀ ਪਿਆਰ ਹੁੰਦਾ ਸੀ ਸਾਡਾ, ਹਾਂ ਕੂ ਕੱਢ ਖਿੰਨਣ ਵਾਲਾ ਗੀਤ ਏ। ਕਲਾਕਾਰ ਨੇ ਬਹੁ ਅਦਾਕਾਰੀ ਨਾਲ ਪੇਸ਼ ਕੀਤਾ ਏ, ਸੁਣਦੇ ਹਾਂ।

ਮਨ ਪੜੋ। ਜਿਵੇਂ ਆਪਣਾ ਮਹਾਨ ਲੇਖਕ ਹੈ ਵਿਜੈਦਾਨ ਦਿੱਤਾ ਹੈ, ਕਨ੍ਹਈਆ ਲਾਲ ਸੇਠੀਆ ਜੀ, ਨਾਰਾਇਣ ਸਿੰਘ ਬਾਟੀ ਜਿਸ਼ਾ ਮਹਾਨ ਲਿਖਾਰਾ ਹੈ, ਵੰਗੀ ਪੋਥੀਆਂ ਪੜਨ ਦੀ ਸਲਾਹ ਆਪਣਾ ਟਾਬਰਾਂ ਨੇ ਦਿਓ। ਐਰ ਜਕਾ ਕਈ ਅਖਬਾਰ ਔਰ ਪੱਤ੍ਰਿਕਾ ਵੀ ਨਿਕਲੇ, ਵੀ ਆਪਣੇ ਘਰਾਂ ਮੈਂ ਲਗਾਓ। ਔਰ ਜੇਕੋ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਕੋ ਜ਼ਮਾਨੋ ਹੈ, ਡਿਜੀਟਲ ਕੋ ਯੁੱਗ ਹੈ, ਤੋ ਜਿਵੇਂ ਵਟਸਐਪ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਆਮ ਪਰ ਕਿ ਆਪਣੀ ਜੇ ਕਿ ਰਾਜਸਥਾਨੀ ਭਾਸ਼ਾ ਹੈ, ਦੇਵਨਾਗਰੀ ਲਿਪੀ ਹੈ, ਵੀ ਮੈਂ ਲਿਖਣ ਰੋ ਅਭਿਆਸ ਕਰੋ। ਸਾਗੇ ਕਿ ਇਹ ਸਾਮਗਰੀ ਬਣਾਓ ਔਰ ਸ਼ੇਅਰ ਕਰੋ। ਰਾਜਸਥਾਨੀ ਕਵਿਤਾ ਬਾਤਾਂ ਲੋਕ ਗੀਤਾਂ ਰਾ ਵੀਡੀਓ ਰੀਲ ਬਣਾ ਕੇ ਆਪਾਂ ਸੋਸ਼ਲ ਮੀਡੀਆ ਪਰ ਗਾ ਸਕਾਂ, ਔਰ ਲੋਕ ਕਲਾ ਔਰ ਸੰਸਕ੍ਰਿਤੀ ਕੋ ਆਪਣੇ ਸਮਰਥਨ ਕਰੋ। ਆਪਣਾ ਜਿਵੇਂ ਨਾਟਕ ਹੈ, ਲੋਕ ਗੀਤ ਹੈ, ਔਰ ਵੀ ਜੇਕਾ ਆਪਣਾ ਸੰਸਕ੍ਰਿਤਿਕ ਪ੍ਰੋਗਰਾਮ ਹੈ, ਭਾਵੇਂ ਜਾਓ ਬਨ ਸੁਣੋ, ਔਰ ਆਪਣਾ ਜੇਕਾ ਤੀਜ ਤਿਉਹਾਰ ਹੈ ਬਨ ਸੁਣੋ, ਬਨ ਅਪਣਾਓ, ਔਰ ਬਾਂਸ਼ੂ ਚਾਵ ਲਗਾਓ। ਇੰਗੋ ਫਾਇਦੋ ਉਹ ਸੀ ਕਿ ਆਪਣਾ ਜੇਕਾ ਰੀਤੀ ਰਿਵਾਜ ਹੈ ਵੀ ਜੀਵਤਾ ਰਹੇਗਾ, ਆਪਣੀ ਪਹਿਚਾਣ ਜਕੀਰ ਜਿਵੇਂ ਰਾਜਸਥਾਨੀ ਬਾਦਸ਼ਾਹ ਹੈ, ਜੇ ਕਿ ਸਦੀਆਂ ਛੂੰ ਆਪਣੀ ਜੇ ਕਿ ਸੰਸਕ੍ਰਿਤੀ ਹੈ ਵੀ ਨੇ ਜੀਵਤੀ ਰੱਖਣ ਲੱਗ ਰਹੀ, ਆਪਣਾ ਜੇਕਾ ਰੀਤੀ ਰਿਵਾਜ ਹੈ, ਆਪਣੀ ਭਾਸ਼ਾ ਜਦੀ ਬਚੇਗੀ ਜਦ ਆਪਾਂ ਆਪਣੀ ਸੰਸਕ੍ਰਿਤੀ ਜਾਂ ਰੀਤੀ ਰਿਵਾਜ ਨੇ ਰੱਖਾਂਗਾ। ਸਾਗਾ ਕਿ ਇਹ ਲੋਕ ਸਾਹਿਤਯ ਗੋ ਇਸ਼ੂ ਗਿਆਨ ਬਣਸੀ, ਆਪਾਂ ਜੇਕਾ ਆਪਣੇ ਬਾਪ ਦਾਦਾ ਹੈ ਬਾਂਸ਼ੂ ਜੀ ਕੀ ਕਹਾਵਤਾਂ ਸੁਣਾ ਬਾ ਕਹਾਣੀਆਂ ਸੁਣਾ, ਵੇ ਕੀ ਹੈ ਜਦ ਆਪਾਂ ਪ੍ਰਯਾਸ ਕਰਾਂਗਾ ਤੋਂ ਹੀ ਜੀਵਤੀ ਰਹਿ ਸਕੇਗੀ। ਸਗਾ ਆਪਣਾ ਜੋ ਕੁੱਟਾ ਵਰਗੋ ਮਾਨਸਿਕ ਵਿਕਾਸ ਹੈ, ਬੌਧਿਕ ਵਿਕਾਸ ਹੈ, ਉਹ ਅੱਛ ਹੋਵੇਗਾ, ਕਿਉਂਕਿ ਵੇ ਆਪ ਕੀ ਜਦ ਭਾਸ਼ਾ ਮੈਂ ਸਮਝੇਗਾ ਤੋ ਅੱਛੀ ਤਰੀਆਂ ਤੋਂ ਜਾਣ ਸਕੇਗਾ, ਔਰ ਸੰਸਕਾਰ ਛੂੰ ਜੁੜਾਓ ਵਾਂਗੂ ਰਹੇਗਾ। ਜੇ ਆਪਾਂ ਆਪਣੀ ਭਾਸ਼ਾ ਵੀ ਨਹੀਂ ਬੋਲਾਂਗਾ ਤੋ ਆਪਣਾ ਟੱਬਰ ਜਗ੍ਹਾ ਕੀ ਹੈ ਵੇ ਭੁੱਲ ਜੀ ਸੀ, ਜਗ੍ਹਾ ਆਪਣਾ ਆਦਰ ਹੈ, ਸੰਸਕਾਰ ਹੈ, ਰੀਤੀ ਰਿਵਾਜ ਹੈ, ਬਾਂਸ਼ੂ ਦੂਰ ਹੋ ਜਾਏਗਾ। ਤੋ ਆਪਾਂ ਨੇ ਕੀ ਹੈ ਜ਼ਿਆਦਾ ਜ਼ਿਆਦਾ ਜੋ ਕਿ ਆਪਣੀ ਮਾਇਡ ਭਾਸ਼ਾ ਹੈ ਵਿੰਗੋ ਇਸਤੇਮਾਲ ਕਰਨੋ ਚਾਹੀਏ, ਘਰ ਮੈਂ ਤੋ ਜ਼ਰੂਰੀ ਕਰੋ, ਤਾਂ ਕਿ ਆਪਣਾ ਜਗ੍ਹਾ ਟਾਬਰ ਹੈ ਬੇਸ਼ੂ ਜੁੜੇ ਰਹੇ, ਬੇਸ਼ੂ ਲਗਾਵ ਰੱਖ ਹੈ। ਤੋ ਬਾਤਾਂ ਆਪਾਂ ਹੋਰ ਵੀ ਕਰਾਂਗਾ, ਪਹਿਲਾਂ ਸੁਣਾਂਗੋ ਪਿਆਰੋ ਸੋ ਲੋਕ ਭਜਨ।

ਜੇ ਗੁਆਰ ਦੀ ਫਸਲ ਖੜੀ ਹੈ ਤੋ ਵੀ ਮੈਂ ਉਹਨਾਂ ਨਾਲ ਟਾਈਮ ਦਾ ਕੰਮ ਧੰਦਾ ਕੀ ਬਾਤ ਕਰਾਂ ਕਿਉਂਕਿ ਅਬ ਵਾਧੂ ਹੈ ਰਸੋਜ ਗੋ ਮੈਨੂੰ ਵਾਧੂ ਗੋ ਮਸ਼ੀਨ ਨੂੰ ਚੱਲਣ ਲੱਗ ਰਹੀ ਹੈ ਤੋ ਇਹ ਟਾਈਮ ਕੀ ਹੈ ਫਸਲ ਜੱਕੀ ਹੈ 40-60 ਦਿਨ ਦੀ ਹੋਜੀ ਹੈ ਇਹ ਟਾਈਮ ਹੈ ਆਪਣੀ ਜੱਕੀ ਗੁਆਰ ਦੀ ਫਸਲ ਹੈ ਵੀ ਮੈਂ ਫੂਲ ਆਉਣ ਔਰ ਫਲੀਆਂ ਬਣਨ ਕੋ ਕੰਮ ਚੱਲੂ ਹੈ ਤੋ ਇਹ ਟਾਈਮ ਫਸਲ ਕੀ ਆਪਾਂ ਨੇ ਬਹੁਤ ਹੀ ਸਾਰ ਸੰਭਾਲ ਰੱਖਣੀ ਚਾਹੀਏ ਔਰ ਜਕਾ ਸਾਮ ਸਾਈ ਕੰਮ ਧੰਦਾ ਹੈ ਵਹਾਂ ਪਰ ਧਿਆਨ ਦੇਣਾ ਚਾਹੀਏ ਤਾਂ ਕਿ ਆਪਾਂ ਨੇ ਅੱਛੀ ਉਪਜ ਮਿਲ ਸਕੇ ਬਾਤ ਕਰਾਂ ਖਰਪਤਵਾਰ ਔਰ ਨਿਯੰਤਰਣ ਦੀ ਤੋ ਇਹ ਟਾਈਮ ਖੇਤ ਮਾਂ ਖਰਪਤਵਾਰ ਜਕੀ ਹੈ ਵਾ ਫਸਲ ਨੇ ਕੀ ਹੈ ਨੁਕਸਾਨ ਪੁਗਾਵੇ ਔਰ ਆਪਣੀ ਫਸਲ ਕੀ ਜਕੀ ਪੱਤੀਆਂ ਛੋਟੀ ਰਹਿ ਜੇ ਬਦਵਾਰ ਕਮ ਹੋਵੇ ਔਰ ਇਹ ਟਾਈਮ ਆਪਾਂ ਨੇ ਕੀ ਹੈ ਕਸੀਆ ਛੂੰ ਜਾਂ ਹਾਥ ਛੂੰ ਹਲਕੀ ਨਿਦਾਈ ਗੁੜਾਈ ਜ਼ਰੂਰ ਕਰਨੀ ਚਾਹੀਏ ਫੂਲ ਆਉਣ ਤਾਂ ਵਕਤ ਖੇਤ ਮਾਂ ਜ਼ਿਆਦਾ ਛੇੜਛਾੜ ਨਹੀਂ ਕਰਨੀ ਚਾਹੀਏ ਇਹ ਛੂੰ ਕੀ ਹੈ ਫੂਲ ਜਕਾਏ ਜੜਜੀਏ ਤੋ ਆਪਣਾ ਵੀ ਛੂੰ ਵੀ ਉਤਪਾਦਨ ਕਮ ਹੋ ਸਕੇ ਪੋਸ਼ਕ ਤੱਤਾਂ ਦੀ ਬਾਤ ਕਰਾਂ ਪਾਂਗੇ ਪ੍ਰਬੰਧਨ ਦੀ ਬਾਤ ਕਰਾਂ ਗੁਆਰ ਮੈਂ ਤੋ ਫੂਲ ਔਰ ਫਲੀ ਜੜਨ ਛੂ ਬਚਾਉਣ ਸਾਰੂ ਗੁਆਰ ਮੈਂ NPK 13045 ਇੱਕ ਸੈਂਕੜਾ ਯਾਨੀ 1 ਕਿਲੋਗ੍ਰਾਮ ਪ੍ਰਤੀ 100 ਲੀਟਰ ਪਾਣੀ ਮੈਂ ਜਾਂ 19-19-19 ਗੁਆਪਾਂ ਛਿੜਕਾਅ ਕਰ ਸਕਾਂ ਜੇ ਆਪਣਾ ਪੌਦਾ ਮੰਨ ਲਓ ਪੀਲਾ ਪੜਨ ਲੱਗ ਰਿਹਾ ਹੈ ਤੋ 0.5% ਫਿਰ ਸਲਫੇਟ ਦੇਖੋ ਲੋਹ ਤੱਤੋ ਬੋਲੇ ਔਰ 0.2% ਸਾਈਟ੍ਰਿਕ ਐਸਿਡ ਅੰਗੋ ਗੋਲ ਬਣਾ ਕੇ ਆਪਾਂ ਛਿੜਕਾਅ ਕਰਾਂ ਤੋ ਆਪਾਂ ਨਾਲ ਅੱਛਾ ਫਾਇਦਾ ਹੋ ਸਕੇ ਕੀਟ ਔਰ ਬਿਮਾਰੀਆਂ ਛੂੰ ਬਚਾਓ ਦੀ ਬਾਤ ਕਰਾਂ ਤੋ ਕਾਲੋ ਦੋੜੋ ਜਾਂ ਚੇਪੂ ਹੈ ਥ੍ਰਿਪਸ ਹੈ ਤੋ ਅੰਗੋ ਪ੍ਰਕੋਪ ਵੀ ਗੁਆਰ ਮੈਂ ਦੇਖਣ ਨੇ ਮਿਲੇ ਔਰ ਇਹ ਰਸ ਚੂਸ ਕੇ ਜ਼ਿਆਦਾ ਨੁਕਸਾਨ ਪਹੁੰਚਾਵੇ ਅੰਗ ਬਚਾਓ ਸਾਰੂ ਆਪਾਂ ਨੇ ਐਮੀਡਾ ਕਲੋਪਰੀਡ 17.8 SL ਜਾਂ ਨੀਮ ਰੋ ਤੇਲ ਜਕੋ ਹੈ 5 ml ਪ੍ਰਤੀ ਲੀਟਰ ਦੇ ਹਿਸਾਬ ਛੂੰ ਲੈ ਕੇ ਛਿੜਕਾਅ ਕਰਨਾ ਚਾਹੀਏ ਉਹ ਖੇਡੇ ਕਿ ਜੇ ਆਪਣਾ ਮੰਨ ਲਓ ਸਮੱਸਿਆ ਹੈ ਔਰ ਜੜ ਗਲਣ ਦੀ ਸਮੱਸਿਆ ਹੈ ਤੋ ਇਹ ਛੂੰ ਕਿ ਆਪਣਾ ਜਕਾ ਪੌਦਾ ਕਿਸਾਨ ਬਾਈਓ ਵੀ ਸੁੱਕਣ ਲੱਗ ਜਾਏ ਤੋ ਪਾਣੀ ਉਹ ਭਰਾਵਾ ਆਪਣੇ ਖੇਤ ਮੈਂ ਨਹੀਂ ਹੋਣ ਦੇਣਾ ਚਾਹੀਏ ਔਰ ਅੰਗ ਸਗ ਸਗ ਕਾਰਬਨ ਡਾਜ਼ਿਮ ਹੈ ਜਾਂ ਮੈਨ ਕੋ ਜੇਬ ਹੈ ਅੰਗ ਸਹੀ ਮਾਤਰਾ ਲੈ ਕੇ ਔਰ ਜੜਾਂ ਮੈਂ ਡ੍ਰੈਚਿੰਗ ਜਾਂ ਛਿੜਕਾਅ ਕੋ ਕੰਮ ਕਰਨਾ ਚਾਹੀਏ ਜੇ ਆਪਣੇ ਖੇਤ ਦੇ ਅੰਦਰ ਬੈਕਟੀਰੀਅਲ ਬਲਾਈਟ ਯਾਨੀ ਜੁਲਸਾ ਰੋਗ ਹੈ ਇਹ ਛੂੰਕਿ ਇਹ ਜਕਾ ਪੱਤਾ ਹੈ ਗੁਆਰਗਾ ਪਾਨਾ ਬੇ ਬੂਰਾ ਔਰ ਕਾਲਾ ਪੜਨ ਲੱਗ ਜਾਏ ਪਰ ਕਾਲਾ ਦੱਬਾ ਦਿਖਾਈ ਦੇਣ ਲੱਗ ਜਾਏ ਤੋ ਕੋਪਰ ਓਕਸੀਕਲੋਰਾਈਡ 2-3 ਗ੍ਰਾਮ 1 ਲੀਟਰ ਪਾਣੀ ਮਿਲਾ ਕੇ ਜਾਂ ਫਿਰ ਸਟ੍ਰੈਪਟੋਸਾਈਕਲੀਨ ਹੈ ਆ 0.1-0.2 ਗ੍ਰਾਮ 1 ਲੀਟਰ ਦੇ ਹਿਸਾਬ ਛੂੰ ਲੈ ਕੇ ਆਪਾਂ ਨੇ ਛਿੜਕਾਅ ਕਰਨਾ ਚਾਹੀਏ ਔਰ ਜਲ ਪ੍ਰਬੰਧਨ ਦੀ ਬਾਤ ਕਰਾਂ ਸਿੰਚਾਈ ਦੀ ਬਾਤ ਕਰਾਂ ਕਿਸਾਨ ਬਾਈਓ ਤੋ ਜਿਆਂ ਬਰਸਾਤ ਕੋ ਪਾਣੀ ਮਾਰ ਲਿਓ ਅਗਰ ਆਪਣਾ ਅੱਛੀ ਬਰਸਾਤ ਹੋ ਜਾਏ ਤੋ ਖੇਤ ਮੈਂ ਪਾਣੀ ਨੇ ਵੇਲੋ ਨਹੀਂ ਹੋਣ ਦੇਣਾ ਚਾਹੀਏ ਔਰ ਪਾਣੀ ਦੀ ਨਿਕਾਸੀ ਗੁਜਾਬ ਤੋਂ ਆਪਾਂ ਨੇ ਪੂਰਾ ਰੱਖਣਾ ਚਾਹੀਏ ਗੁਆਰ ਮੈਂ ਜੇ ਆਪਣੇ ਪਾਣੀ ਕੋ ਬਰਾਬ ਹੋ ਜਾਏਗਾ ਤੋ ਕਿ ਗੁਆਰ ਦੀ ਜਿਹੀ ਜੜਾਂ ਹੈ ਮੈਂ ਗਲਣ ਲੱਗ ਜਾਏਗੀ ਔਰ ਆਪਣਾ ਗੁਆਰ ਸੁੱਕ ਜਾਏਗਾ ਜੇ ਆਪਣੇ ਮੰਨ ਲਓ ਸੁੱਕੇ ਦੀ ਸਥਿਤੀ ਹੈ ਅਗਰ ਬਰਸਾਤ ਨਾ ਹੋਣ ਲੱਗ ਰਹੀ ਹੈ ਔਰ ਖੇਤ ਮੈਂ ਡੋਰਾ ਪੜਨ ਲੱਗ ਗਿਆ ਹੈ ਤੋ ਫੂਲ ਔਰ ਫਲੀ ਆਉਣ 'ਤੇ ਮੇਲਾ ਇਹ ਹਲਕੀ ਸਿੰਚਾਈ ਜ਼ਰੂਰ ਕਰਨੀ ਚਾਹੀਏ ਇਹ ਸਾਰੂ ਆਪਾਂ ਕੀ ਹੈ ਪਾਣੀ ਕੋ ਪ੍ਰਬੰਧਨ ਕਰ ਸਕਾਂ ਤੋ ਜੇ ਆਪਣੇ ਕਨੇ ਪਾਣੀ ਕੋ ਜਾਪ ਤੋ ਹੈ ਤੋ ਜੇ ਆਪਣਾ ਮੰਨ ਲਓ ਸੁੱਕ ਆਉਣ ਲੱਗ ਰਿਹਾ ਤੋ ਪਾਣੀ ਜ਼ਰੂਰ ਦੇਣਾ ਚਾਹੀਏ ਤਾਂ ਕਿ ਆਪਣਾ ਜੋ ਅੱਛਾ ਪ੍ਰਬੰਧਨ ਅੱਛਾ ਉਤਪਾਦਨ ਪ੍ਰਾਪਤ ਹੋ ਸਕੇ ਦੂਸਰੇ ਜੀਆਂ ਫਸਲਾਂ ਹੈ ਵਾਂਗੀ ਬਾਤ ਕਰਾਂ ਜੀਆਂ ਅਰਹਰ ਹੈ ਤਿਲ ਹੈ ਤੁਮ ਕੀ ਹੈ ਪੱਤੀ ਰਫਲੀ ਛੇਦਕ ਗਾਲ ਮੱਖੀ ਦੂਸਰੇ ਕੀਟਾਂ ਦੀ ਰੋਕਥਾਮ ਸਾਰੂ ਐਸੀਫੇਟ 75 SP ਪ੍ਰਾਰੂਪ ਮੈਂ ਜਿੱਕੀ ਆਵੇ 500 ਗ੍ਰਾਮ ਦਵਾਈ 1 ਹੈਕਟਰ ਦੇ ਹਿਸਾਬ ਛੂੰ ਲੈ ਕੇ ਔਰ 400-500 ਲੀਟਰ ਪਾਣੀ ਮਿਲਾ ਕੇ ਗੋਲ ਬਣਾ ਕੇ ਵੱਡੀਆਂ ਤਰੀਆਂ ਛਿੜਕਾਅ ਕਰਨਾ ਚਾਹੀਏ ਔਰ ਜੇ ਮੰਨ ਲਓ ਆਪਾਂ ਨੂੰ ਜ਼ਰੂਰਤ ਪੜੇ ਤੋ ਇਹ ਛਿੜਕਾਅ ਕੋ ਦੁਹਰਾਓ ਵੀ ਕਰਨਾ ਚਾਹੀਏ ਮੱਕੇ ਦੀ ਜੇ ਫਸਲ ਮੈਂ ਹੈ ਮੰਨ ਲਓ ਮੋਇਲੇ ਕੋ ਪ੍ਰਕੋਪ ਹੈ ਤੋ ਪ੍ਰਤੀ ਹੈਕਟਰ 1 ਲੀਟਰ ਮਿਥਾਈਲ ਡੀਮੇਟੋਨ ਜੋ ਕਿ 25 CC ਤਾਕਤ ਕੀ ਆਵੇ ਹੈ 400-500 ਲੀਟਰ ਪਾਣੀ ਮੈਂ ਗੋਲ ਬਣਾ ਕੇ ਛਿੜਕਾਅ ਕਰਨਾ ਚਾਹੀਏ ਤਿਲ ਦੀ ਬਾਤ ਕਰਾਂ ਤੋ ਤਿਲ ਮੈਂ ਕਿਸਾਨ ਬਾਈਓ ਛਾਛਿਆ ਰੋਗ ਹੈ ਤੋ ਇੰਗੇ ਨਿਯੰਤਰਣ ਸਾਰੂ ਆਪਾਂ ਪ੍ਰਤੀ ਹੈਕਟਰ 20 ਕਿਲੋ ਗੰਧਕ ਗੁਜ ਕੋ ਚੂਰਣਾ ਵੈ ਇੰਗੋ ਬੁਰਕਾਵ ਕਰ ਸਕਾਂ ਜਾਂ ਫਿਰ 200 ਗ੍ਰਾਮ ਬਾਵਿਸ ਟੇਨ ਕੋ ਛਿੜਕਾਅ ਕਰਾਂ ਤੋ ਵੀ ਇਮ ਆਪਾਂ ਨੂੰ ਫਾਇਦਾ ਹੋਵੇ ਔਰ ਬੁਰਕਾਵ ਕੇ 15 ਦਿਨ ਦੇ ਬਾਅਦ ਮਾਪਾਂ ਨੇ ਫਿਰ ਦੁਹਰਾਉਣਾ ਚਾਹੀਏ